0: ਦਾ ਸ਼ਿਕਾਰ ਬਣਾ ਰਿਹਾ ਹੈ। ਆਓ ਅੱਜ ਤੋਂ ਹੀ ਇਸ ਦੀ ਸ਼ੁਰੂਆਤ ਕਰੀਏ। ਇਹ ਸਾਡਾ ਰਾਸ਼ਟਰੀ ਤੇ ਮਨੁੱਖੀ ਫਰਜ਼ ਹੈ। ਤੇ ਆਓ ਹੁਣ ਸੁਣਦੇ ਹਾਂ ਵਾਰਤਾ ਜਿਸ ਦਾ ਵਿਸ਼ਾ ਹੈ ਅੱਜ ਦੇ ਬੱਚੇ ਅਤੇ ਵੀਡੀਓ ਖੇਡਾਂ। ਵਾਰਤਾਕਾਰ ਨੇ ਨਿਰਮਲ ਰਾਣੀ।
1: ਅੱਜ ਕੱਲ ਮੋਬਾਈਲ ਤੇ ਵੀਡੀਓ ਗੇਮਸ ਖੇਲਣ ਦਾ ਸਿਲਸਿਲਾ ਚੱਲ ਰਿਹਾ ਹੈ, ਚਾਹੇ ਉਹ ਬੱਚੇ ਵੱਡੇ ਹੋਣ, ਇੱਥੋਂ ਤੱਕ ਕਿ ਬਜ਼ੁਰਗ ਕਿਉਂ ਨਾ ਹੋਣ, ਜ਼ਿਆਦਾਤਰ ਵਕਤ ਮੋਬਾਈਲ ਤੇ ਗੇਮਸ ਖੇਲਣ ਤੇ ਹੀ ਬਿਤਾ ਦਿੰਦੇ ਹਨ। ਲੋਕ ਸੋਚਣ ਲੱਗਦੇ ਹਨ ਕਿ ਆਪਣਾ ਟਾਈਮ ਮੋਬਾਈਲ ਤੇ ਗੇਮਸ ਖੇਡ ਕੇ ਹੀ ਬਿਤਾਈਏ। ਬੱਚੇ ਅਤੇ ਵੀਡੀਓ ਗੇਮ ਦਾ ਰਿਸ਼ਤਾ ਅੱਜ ਦੇ ਸਮੇਂ ਵਿੱਚ ਬਹੁਤ ਗਹਿਰਾ ਹੋ ਗਿਆ ਹੈ। ਲੋਕ ਇਹ ਸਮਝਣ ਲੱਗ ਪਏ ਹਨ ਕਿ ਮੋਬਾਈਲ ਦੇ ਬਿਨਾਂ ਕੋਈ ਵੀ ਕੰਮ ਸੰਭਵ ਨਹੀਂ ਹੈ। ਅੱਜ ਦੇ ਸਮੇਂ ਵਿੱਚ ਮੋਬਾਈਲ ਫੋਨ ਸਾਡੇ ਜੀਵਨ ਦਾ ਅਹਿਮ ਹਿੱਸਾ ਬਣ ਗਿਆ ਹੈ। ਅੱਜ ਕੱਲ੍ਹ ਲੋਕਾਂ ਨੂੰ ਸਾਰੇ ਜ਼ਰੂਰੀ ਕੰਮ ਮੋਬਾਈਲ 'ਤੇ ਹੀ ਸੰਭਾਲਦੇ ਹਨ। ਵੈਸੇ ਵਿਅਸਤ ਤੋਂ ਵਿਅਸਤ ਇਨਸਾਨ ਵੀ ਫੋਨ ਇਸਤੇਮਾਲ ਕਰਨ ਵਾਸਤੇ ਵਕਤ ਨਿਕਾਲ ਲੈਂਦਾ ਹੈ। ਅੱਜ ਕੱਲ੍ਹ ਵਟਸਐਪ, ਫੇਸਬੁੱਕ, ਇੰਸਟਾਗ੍ਰਾਮ ਨੇ ਇੰਨੀ ਆਦਤ ਖਰਾਬ ਕਰ ਦਿੱਤੀ ਹੈ ਕਿ ਹਰ ਕੋਈ 2-2 ਮਿੰਟ ਬਾਅਦ ਵਟਸਐਪ ਚੈੱਕ ਕਰਦਾ ਰਹਿੰਦਾ ਹੈ। ਜੇਕਰ ਤੁਸੀਂ ਖਾਲੀ ਹੋ ਤਾਂ ਇਹ ਤੁਹਾਡਾ ਵਧੀਆ ਵਕਤ ਬਿਤਾਉਣ ਦਾ ਜ਼ਰੀਆ ਬਣ ਜਾਂਦਾ ਹੈ। ਮੋਬਾਈਲ ਫੋਨ ਦੇ ਬਿਨਾਂ ਲੋਕ ਆਪਣੀ ਦਿਨਚਰਿਆ ਦੀ ਕਲਪਨਾ ਵੀ ਨਹੀਂ ਕਰਦੇ। ਸੰਚਾਰ ਦਾ ਹਰਮਨ ਪਿਆਰਾ ਸਾਧਨ ਮੋਬਾਈਲ ਫੋਨ, ਜਿਸ ਨੂੰ ਸੈੱਲ ਫੋਨ ਵੀ ਕਹਿੰਦੇ ਹਨ, ਵਰਤਮਾਨ ਸੰਸਾਰ ਵਿੱਚ ਸੰਚਾਰ ਦਾ ਸਭ ਤੋਂ ਹਰਮਨ ਪਿਆਰਾ ਸਾਧਨ ਬਣ ਗਿਆ ਹੈ। ਅੱਜ ਤੁਸੀਂ ਭਾਵੇਂ ਕਿਤੇ ਵੀ ਹੋਵੋ, ਤੁਹਾਨੂੰ ਇੱਧਰ ਉੱਧਰ ਕੋਈ ਨਾ ਕੋਈ ਸੈੱਲ ਫੋਨ ਉੱਤੇ ਗੱਲਾਂ ਕਰਦਾ ਦਿਸ ਪਵੇਗਾ, ਜਾਂ ਘੱਟੋ ਘੱਟ ਕਿਸੇ ਦੀ ਜੇਬ ਜਾਂ ਪਰਸ ਵਿੱਚ ਮੋਬਾਈਲ ਦੀ ਘੰਟੀਵਾਜ਼ੀ ਜ਼ਰੂਰ ਸੁਣ ਪਏਗੀ। ਅੱਜ ਤੋਂ 24-25 ਸਾਲ ਪਹਿਲਾਂ ਜਦੋਂ ਅਮਰੀਕਾ ਵਿੱਚ ਤੇ 25-26 ਸਾਲ ਪਹਿਲਾਂ ਭਾਰਤ ਵਿੱਚ ਇਸ ਦਾ ਪ੍ਰਚਲਨ ਆਰੰਭ ਹੋਇਆ ਤਾਂ ਇਸ ਨੂੰ ਇੱਕ ਨਯਾਬ ਚੀਜ਼ ਸਮਝਿਆ ਜਾਂਦਾ ਸੀ, ਪਰ ਅੱਜ ਇਹ ਅਜਿਹੀ ਜ਼ਰੂਰਤ ਦੀ ਚੀਜ਼ ਬਣ ਗਈ ਹੈ। ਮੋਬਾਈਲ ਫੋਨ ਦੇ ਆਉਣ ਨਾਲ ਸਾਡੇ ਜੀਵਨ ਵਿੱਚ ਬਹੁਤ ਵੱਡੀ ਤਬਦੀਲੀ ਆਈ ਹੈ, ਪਰ ਇਸ ਦੀ ਬੇਲੋੜੀ ਵਰਤੋਂ ਵਿੱਚ ਵੀ ਬਹੁਤ ਜ਼ਿਆਦਾ ਵਾਧਾ ਹੋਇਆ। ਵਾਹਨ ਚਲਾਉਂਦੇ ਸਮੇਂ ਮੋਬਾਈਲ ਦੀ ਵਰਤੋਂ ਆਮ ਗੱਲ ਹੈ। ਬੱਚਿਆਂ ਤੇ ਵੀਡੀਓ ਗੇਮਾਂ ਦੇ ਮਾੜੇ ਪ੍ਰਭਾਵ ਪੈਂਦੇ ਜਾ ਰਹੇ ਹਨ। ਉਹਨਾਂ ਦੀ ਸਿਹਤ, ਪੜ੍ਹਾਈ ਅਤੇ ਵਿਵਹਾਰ ਤੇ ਮਾੜਾ ਅਸਰ ਪੈਂਦਾ ਹੈ। ਇਸ ਕਾਰਨ ਅੱਖਾਂ ਕਮਜ਼ੋਰ ਹੋ ਸਕਦੀਆਂ ਹਨ, ਸੁਭਾਅ ਚਿੜਚਿੜਾ ਹੋ ਸਕਦਾ ਹੈ ਅਤੇ ਬੱਚੇ ਪਰਿਵਾਰ ਤੋਂ ਦੂਰ ਹੋ ਸਕਦੇ ਹਨ। ਮਾਨਸਿਕ ਤਣਾਅ ਜਾਂ ਗੇਮਿੰਗ ਲੱਤ ਦਾ ਸ਼ਿਕਾਰ ਹੋ ਸਕਦੇ ਹਨ। ਨੀਂਦ ਦੀ ਸਮੱਸਿਆ ਹੋ ਸਕਦੀ ਹੈ। ਲਗਾਤਾਰ ਗੇਮਾਂ ਖੇਡਣ ਨਾਲ ਦਿਮਾਗ ਵਿੱਚ ਡੋਪਾਮਾਈਨ ਦਾ ਪੱਧਰ ਵੱਧ ਜਾਂਦਾ ਹੈ, ਜਿਸ ਨਾਲ ਬੱਚੇ ਇਸ ਤੇ ਆਦੀ ਹੋ ਜਾਂਦੇ ਹਨ ਅਤੇ ਗੇਮ ਨਾ ਮਿਲਣ ਤੇ ਗੁੱਸਾ ਜਾਂ ਰੋਣਾ ਸ਼ੁਰੂ ਕਰ ਦਿੰਦੇ ਹਨ। ਜਿਵੇਂ ਕਿ ਅਸੀਂ ਆਪਣੇ ਬੱਚਿਆਂ ਅਤੇ ਕਿਸ਼ੋਰਾਂ ਨੂੰ ਵੀਡੀਓ ਗੇਮਾਂ ਖੇਡਣ ਲਈ ਸਕਰੀਨਾਂ ਦੀ ਵਰਤੋਂ ਜ਼ਿਆਦਾ ਕਰਕੇ ਦੇਖਦੇ ਹਾਂ ਤੇ ਬਹੁਤ ਸਾਰੇ ਮਾਪੇ ਸੋਚਦੇ ਹਨ ਕਿ ਬੱਚਿਆਂ ਦਾ ਮੋਬਾਈਲ ਦੇਖਣਾ ਬਹੁਤ ਹੋ ਗਿਆ ਹੈ। ਲੋਕ ਡਿਜੀਟਲ ਸਕਰੀਨਾਂ ਵੱਲ ਘੂਰਦੇ ਰਹਿੰਦੇ ਹਨ ਤੇ ਬਹੁਤ ਜ਼ਿਆਦਾ ਸਮਾਂ ਬਿਤਾ ਰਹੇ ਹਨ, ਪਰ ਜਦੋਂ ਤੁਹਾਡੇ ਬੱਚੇ ਦਿਨ ਭਰ ਹੋਮਵਰਕ ਕਰਨ ਤੋਂ ਬਾਅਦ ਘਰ ਤਾਂ ਕਿ ਇਹ ਠੀਕ ਹੈ, ਜੇਕਰ ਉਹ ਆਪਣੇ ਦੋਸਤਾਂ ਨਾਲ ਕੁਝ ਘੰਟੇ ਗੇਮ ਵਿੱਚ ਬਿਤਾਉਂਦੇ ਹਨ ਤਾਂ ਜਦੋਂ ਵੀਡੀਓ ਗੇਮ ਦੀ ਜ਼ਿੰਦਗੀ ਅਸਲ ਜ਼ਿੰਦਗੀ ਦੇ ਸਮੇਂ ਨੂੰ ਪਰਿਵਾਰ ਅਤੇ ਦੋਸਤਾਂ ਨਾਲ ਬਦਲ ਦਿੰਦੀ ਹੈ ਤਾਂ ਕਿ ਇਹ ਨਸ਼ੇ ਦੀ ਨਿਸ਼ਾਨੀ ਹੈ। ਕਿਉਂ ਲੱਗਦੀ ਹੈ ਗੇਮਸ ਦੀ ਲੱਤ ਸਧਾਰਨ ਦਿਖਾਈ ਦੇਣ ਵਾਲੀਆਂ ਗੇਮ ਇਸ ਤੋਂ ਪ੍ਰਾਪਤ ਆਨੰਦ ਨੂੰ ਮਹਿਸੂਸ ਕਰਨ ਲਈ ਨਸ਼ੇ ਦਾ ਰੂਪ ਲੈ ਲੈਂਦੀਆਂ ਹਨ। ਬੱਚੇ ਆਸਾਨ ਬੋਰਿੰਗ ਗੇਮਸ ਨਹੀਂ ਖੇਡਣਾ ਚਾਹੁੰਦੇ, ਉਹ ਗੇਮਸ 'ਤੇ ਜ਼ਿਆਦਾ ਧਿਆਨ ਦਿੰਦੇ ਹਨ ਜੋ ਚੁਣੌਤੀਆਂ ਨੂੰ ਸਵੀਕਾਰ ਕਰਕੇ ਪ੍ਰਾਪਤੀ ਦੀ ਮੰਗ ਕਰਦੀਆਂ ਹਨ। ਤੁਹਾਡੇ ਸਮੇਂ ਦੀ ਵਰਚੁਅਲ ਪ੍ਰਾਪਤੀ ਉਹਨਾਂ ਨੂੰ ਇੱਕ ਮਿਸ਼ਨ ਦਾ ਹਿੱਸਾ ਹੋਣ ਦਾ ਅਹਿਸਾਸ ਕਰਾਉਂਦੀ ਹੈ, ਜਿਸ ਨੂੰ ਉਹ ਉਤਸੁਕਤਾ ਨਾਲ ਖੇਡਦੇ ਰਹਿੰਦੇ ਹਨ ਅਤੇ ਇਹ ਨਸ਼ੇ ਜੋ ਬਦਲ ਜਾਂਦਾ ਹੈ। ਗੁਰਦਾਸਪੁਰ ਦੇ ਇੱਕ ਬੱਚੇ ਨੇ ਆਨਲਾਈਨ ਗੇਮ ਖੇਡ ਆਪਣੇ ਪਰਿਵਾਰ ਦੇ ਕਈ ਹਜ਼ਾਰ ਰੁਪਏ ਉਡਾ ਦਿੱਤੇ। ਬੱਚੇ ਦੀ ਮਾਤਾ ਨੇ ਦੱਸਿਆ ਕਿ ਉਸਦਾ ਪੁੱਤਰ ਪਿਛਲੇ 3-4 ਮਹੀਨਿਆਂ ਤੋਂ ਆਨਲਾਈਨ ਗੇਮ ਖੇਡ ਰਿਹਾ ਸੀ। ਬੱਚੇ ਰਵਾਇਤੀ ਖੇਡਾਂ ਨੂੰ ਛੱਡ ਮੋਬਾਈਲ ਗੇਮਾਂ ਵੱਲ ਜ਼ਿਆਦਾ ਧਿਆਨ ਦੇ ਰਹੇ ਹਨ, ਜਿਸ ਕਰਕੇ ਉਹਨਾਂ ਦਾ ਆਰਥਿਕ ਅਤੇ ਸਰੀਰਕ ਨੁਕਸਾਨ ਵੀ ਝੱਲਣਾ ਪੈ ਰਿਹਾ ਹੈ। ਜਦੋਂ ਪਰਿਵਾਰ ਨੂੰ ਇਸ ਬਾਰੇ ਪਤਾ ਲੱਗਾ ਤਾਂ ਪਰਿਵਾਰ ਦੇ ਹੋਸ਼ ਉੱਡ ਗਏ। ਬੱਚਾ ਆਪਣੇ ਪਿਤਾ ਦੀ ਜੇਬ ਵਿੱਚ ਪੈਸੇ ਚੋਰੀ ਕਰ ਗੇਮ ਲਈ ਆਨਲਾਈਨ ਰਿਚਾਰਜ ਕਰਵਾਉਂਦਾ ਸੀ। ਆਨਲਾਈਨ ਗੇਮ ਦੀ ਲੱਤ ਨੇ ਬੱਚਿਆਂ ਨੂੰ ਚੋਰ ਵੀ ਬਣਾ ਦਿੱਤਾ ਹੈ। ਇਸ ਮਾਮਲੇ ਸੰਬੰਧੀ ਇੱਕ ਹੋਰ ਬੱਚੇ ਦੀ ਮਾਤਾ ਨੇ ਦੱਸਿਆ ਕਿ ਉਸਦਾ ਪੁੱਤਰ 6ਵੀਂ ਜਮਾਤ ਵਿੱਚ ਪੜ੍ਹ ਰਿਹਾ ਹੈ ਅਤੇ ਪਿਛਲੇ ਕਈ ਮਹੀਨਿਆਂ ਤੋਂ ਆਨਲਾਈਨ ਗੇਮ ਖੇਡ ਰਿਹਾ ਸੀ ਅਤੇ ਪਹਿਲਾਂ ਉਹਨਾਂ ਕੋਲੋਂ 100-200 ਰੁਪਏ ਰਿਚਾਰਜ ਕਰਵਾਉਣ ਲਈ ਮੰਗਦਾ ਸੀ। ਫਿਰ ਉਸਦੀ ਇਹ ਲੱਤ ਵੱਧਦੀ ਚਲੀ ਗਈ ਅਤੇ ਸ਼ੁਰੂਆਤ ਵਿੱਚ 500 ਰੁਪਏ ਆਪਣੇ ਪਾਪਾ ਦੀ ਜੇਬ ਵਿੱਚੋਂ ਕੱਢਣੇ ਸ਼ੁਰੂ ਕੀਤੇ। ਬਾਅਦ ਵਿੱਚ ਇਹ ਪੈਸੇ ਵੱਧਦੇ ਗਏ ਅਤੇ ਇੱਕ ਦਿਨ ਉਸਨੇ 18,000 ਰੁਪਏ ਦੀ ਚੋਰੀ ਕੀਤੀ, ਜਿਸ ਦੇ ਬਾਅਦ ਉਹਨਾਂ ਵੱਲੋਂ ਇਸਦੀ ਜਾਂਚ ਕੀਤੀ ਤਾਂ

ਉਹਨਾਂ ਦਾ ਬੇਟਾ ਹੀ ਚੋਰੀ ਕਰ ਗੇਮ ਲਈ ਰਿਚਾਰਜ ਕਰਵਾਉਂਦਾ ਸੀ। ਉਹਨਾਂ ਨੇ ਦੱਸਿਆ ਕਿ ਉਹਨਾਂ ਦਾ ਬੇਟਾ ਹੁਣ ਤੱਕ ਗੇਮ ਪਿੱਛੇ ਕਈ ਹਜ਼ਾਰ ਰੁਪਏ ਉਡਾ ਚੁੱਕਿਆ ਹੈ। ਉਹਨਾਂ ਨੇ ਇਹ ਵੀ ਦੱਸਿਆ ਕਿ ਉਸਦੇ ਕਈ ਦੋਸਤ ਇਹਨਾਂ ਗੇਮਾਂ ਦੀ ਚਪੇਟ ਵਿੱਚ ਹਨ ਅਤੇ ਮਾਂ ਬਾਪ ਦੇ ਪੈਸੇ ਚੋਰੀ ਕਰਕੇ ਰਿਚਾਰਜ ਕਰਵਾ ਰਹੇ ਹਨ। ਮੌਜੂਦਾ ਸਮੇਂ ਵਿੱਚ ਬੱਚੇ ਔਨਲਾਈਨ ਗੇਮਿੰਗ ਦਾ ਸ਼ਿਕਾਰ ਤਾਂ ਹੋ ਹੀ ਰਹੇ ਹਨ। ਬੱਚੇ ਆਪਣੇ ਮਾਪਿਆਂ ਦੇ ਉਲਟ ਕੰਮ ਕਰਨ ਨੂੰ ਤਰਜੀਹ ਦਿੰਦੇ ਹਨ। ਜੇਕਰ ਬੱਚਿਆਂ ਨੂੰ ਗੇਮ ਖੇਡਣ ਤੋਂ ਰੋਕਿਆ ਜਾ ਰਿਹਾ ਹੈ ਤਾਂ ਉਹ ਹਿੰਸਕ ਹੁੰਦੇ ਜਾ ਰਹੇ ਹਨ। ਬੱਚੇ ਇਹਨਾਂ ਖੇਡਾਂ ਦੇ ਆਦੀ ਹੋਣ ਕਾਰਨ ਹਮਲਾਵਰ ਹੋ ਜਾਂਦੇ ਹਨ। ਆਪਣੀਆਂ ਭਾਵਨਾਵਾਂ ਤੇ ਉਹਨਾਂ ਦਾ ਕੰਟਰੋਲ ਖਤਮ ਹੋ ਜਾਂਦਾ ਹੈ। ਚੰਗੇ ਮਾੜੇ ਦੀ ਪਛਾਣ ਨਹੀਂ ਕਰ ਸਕਦੇ। ਖੇਡਾਂ ਦੇ ਨਾਇਕ ਐਕਸ਼ਨ ਅਕਸਰ ਹਿੰਸਾ ਨਾਲ ਭਰੇ ਹੁੰਦੇ ਹਨ। ਅਜਿਹੇ 'ਚ ਮਾਤਾ ਪਿਤਾ ਬੱਚਿਆਂ ਨੂੰ ਗੇਮਸ ਖੇਡਣ ਤੋਂ ਰੋਕਦੇ ਹਨ ਤਾਂ ਉਹ ਖੁਦ ਦੀ ਜਾਨ ਦੇਣ ਦੀ ਸੋਚਦੇ ਹਨ ਤੇ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦੇ ਹਨ। ਇੱਥੋਂ ਤੱਕ ਕਿ ਮਾਰਨ ਦੀ ਵੀ ਸੋਚਦੇ ਹਨ। ਇਸ ਦਾ ਵੱਡਾ ਕਾਰਨ ਇਹ ਵੀ ਦੱਸਿਆ ਜਾਂਦਾ ਹੈ ਕਿ ਕਈ ਵਾਰ ਘਰ ਦੇ ਵੱਡੇ ਲੋਕ ਵੀ ਇਸ ਤਰ੍ਹਾਂ ਦੀਆਂ ਗੇਮਸ ਖੇਡਦੇ ਹਨ। ਬੱਚੇ ਜਦੋਂ ਉਹਨਾਂ ਨੂੰ ਅਜਿਹਾ ਕਰਦੇ ਦੇਖਦੇ ਹਨ ਤਾਂ ਉਹ ਵੀ ਇਹਨਾਂ ਖੇਡਾਂ ਨੂੰ ਖੇਡਣਾ ਚਾਹੁੰਦੇ ਹਨ। ਪਹਿਲਾਂ ਲੁੱਕ ਲੁੱਕ ਕੇ ਫਿਰ ਖੁੱਲ੍ਹਿਆ। ਮਾਤਾ ਪਿਤਾ ਦੀ ਅਣਦੇਖੀ ਵੀ ਵੱਡਾ ਕਾਰਨ ਹੈ। ਅੱਜ ਕੱਲ੍ਹ ਦੀਆਂ ਗੇਮਾਂ ਵੀ ਕਾਫ਼ੀ ਹਮਲਾਵਰ ਹੁੰਦੀਆਂ ਜਾਂਦੀਆਂ ਹਨ। ਜੋ ਬੱਚਾ ਇਸ ਨੂੰ ਖੇਡਦਾ ਹੈ ਉਹ ਰਿਐਲਿਟੀ ਅਤੇ ਵਰਚੁਅਲ ਦੁਨੀਆ ਦਰਮਿਆਨ ਫਰਕ ਨਹੀਂ ਕਰ ਸਕਦਾ ਅਤੇ ਖੁਦ ਨੂੰ ਉਸ ਵਰਚੁਅਲ ਦੁਨੀਆ ਦਾ ਹੀ ਹਿੱਸਾ ਮੰਨ ਲੈਂਦਾ ਹੈ। ਇਸੇ ਲਈ ਮਾਂ ਬਾਪ, ਖਾਣ ਪੀਣ, ਲਾਈਫ ਸਟਾਈਲ ਅਤੇ ਦੋਸਤ ਜ਼ਿੰਮੇਦਾਰ ਹਨ। ਇੱਕ ਪਾਸੇ ਤਾਂ ਅਸੀਂ ਮੰਗ ਕਰਦੇ ਹਾਂ ਕਿ ਬੱਚਿਆਂ ਨੂੰ ਅਜਿਹੀਆਂ ਗੱਲਾਂ ਤੋਂ ਦੂਰ ਰੱਖੋ ਜੋ ਉਹਨਾਂ ਨੂੰ ਹਿੰਸਕ ਬਣਾਉਂਦੀਆਂ ਹਨ, ਪਰ ਵਪਾਰ ਅਤੇ ਬਾਜ਼ਾਰ ਨੂੰ ਦੇਖੋ ਕਿ ਉਹ ਬੱਚਿਆਂ ਨੂੰ ਅਜਿਹੇ ਖਿਡੌਣੇ ਅਤੇ ਔਨਲਾਈਨ ਖੇਡਾਂ ਉਪਲਬਧ ਕਰਵਾਉਂਦਾ ਹੈ ਜੋ ਵੱਧ ਤੋਂ ਵੱਧ ਹਿੰਸਾ ਨਾਲ ਭਰੇ ਹੁੰਦੇ ਹਨ। ਹਿੰਸਕ ਵਿਵਹਾਰ ਬੱਚਿਆਂ ਦੇ ਦਿਮਾਗ ਦੀ ਲਾਈਫ ਨੂੰ ਪੂਰੀ ਤਰ੍ਹਾਂ ਖਤਮ ਕਰ ਸਕਦਾ ਹੈ। ਸਿੰਗਲ ਪਰਿਵਾਰਾਂ ਵਿੱਚ ਮਾਪੇ ਇੰਨੇ ਰੁੱਝੇ ਹੁੰਦੇ ਹਨ ਕਿ ਉਹਨਾਂ ਕੋਲ ਬੱਚਿਆਂ ਨਾਲ ਗੱਲ ਕਰਨ ਦਾ ਜ਼ਿਆਦਾ ਸਮਾਂ ਨਹੀਂ ਹੁੰਦਾ। ਉਹ ਅਕਸਰ ਇਸ ਗੱਲ 'ਤੇ ਵੀ ਨਜ਼ਰ ਨਹੀਂ ਰੱਖ ਸਕਦੇ ਕਿ ਬੱਚੇ ਕੀ ਕਰ ਰਹੇ ਹਨ, ਕੀ ਖੇਡ ਰਹੇ ਹਨ, ਉਹਨਾਂ ਦੇ ਦੋਸਤ ਕਿਹੜੇ ਕਿਹੜੇ ਹਨ। ਦੋਸਤਾਂ ਨਾਲ ਵੀ ਬੱਚੇ ਗੇਮਸ ਦਾ ਨਸ਼ਾ ਅੱਜ ਕੱਲ੍ਹ ਦੇ ਬੱਚਿਆਂ ਨੂੰ ਇੰਨਾ ਚੜ੍ਹ ਗਿਆ ਹੈ ਕਿ ਆਸ ਪਾਸ ਦੀ ਦੁਨੀਆ ਨੂੰ ਹੀ ਭੁੱਲਦੇ ਜਾ ਰਹੇ ਹਨ ਤੇ ਗੇਮਸ ਕਿਸ ਤਰ੍ਹਾਂ ਬੱਚਿਆਂ ਦੀ ਹੈਲਥ ਨੂੰ ਖਰਾਬ ਕਰ ਰਹੀਆਂ ਹਨ। ਇਸ ਦਾ ਇੱਕ ਵਾਕਿਆ ਰਾਜਸਥਾਨ ਦੇ ਅਲਵਰ 'ਚ ਵੀ ਸਾਹਮਣੇ ਆਇਆ ਕਿ ਇੱਕ 15 ਸਾਲ ਦੇ ਬੱਚੇ ਨੇ ਇਹ ਵਾਲੀਆਂ ਗੇਮਸ ਖੇਲਣਾ ਸ਼ੁਰੂ ਕਰ ਦਿੱਤਾ, ਪਰ ਅੱਜ ਹਾਲਤ ਇਹ ਹੋ ਗਈ ਹੈ ਕਿ ਆਪਣਾ ਮਾਨਸਿਕ ਸੰਤੁਲਨ ਖੋ ਚੁੱਕਿਆ ਹੈ। ਪਰਿਵਾਰ ਵੱਲੋਂ ਕਾਫ਼ੀ ਇਲਾਜ ਕਰਵਾਉਣ ਦੇ ਬਾਵਜੂਦ ਕੋਈ ਫਾਇਦਾ ਨਹੀਂ ਹੋਇਆ ਅਤੇ ਉਸ ਬੱਚੇ ਨੂੰ ਅਲਵਰ ਦੇ ਵੈਦਿਕ ਅਪਾਹਜ ਸੈਂਟਰ ਵਿੱਚ ਇਲਾਜ ਲਈ ਭਰਤੀ ਕਰਵਾਇਆ ਗਿਆ। ਜਿਹੜੇ ਬੱਚੇ ਮੋਬਾਈਲ ਜ਼ਿਆਦਾ ਦੇਖਦੇ ਹਨ ਉਹਨਾਂ ਬੱਚਿਆਂ ਵਿੱਚ ਅੱਜ ਕੱਲ੍ਹ ਆਟਿਜ਼ਮ ਸਪੈਕਟ੍ਰਸ ਡਿਸਆਰਡਰ ਨਾਮਕ ਬਿਮਾਰੀ ਦੀ ਸਮੱਸਿਆ ਦੇਖਣ ਲਈ ਮਿਲ ਰਹੀ ਹੈ। ਇਸ ਪ੍ਰੋਬਲਮ ਵਿੱਚ ਵੀ ਬੱਚਾ ਆਪਣੀ ਹੀ ਧੁਨ ਵਿੱਚ ਖੋਇਆ ਰਹਿੰਦਾ ਹੈ, ਬੁਲਾਉਣ 'ਤੇ ਸੁਣਦਾ ਨਹੀਂ ਅਤੇ ਬੱਚੇ ਜਲਦੀ ਬੋਲ ਨਹੀਂ ਪਾਉਂਦੇ, ਲੇਟ ਬੋਲਦੇ ਹਨ। ਅੱਜ ਕੱਲ੍ਹ ਮਾਵਾਂ ਬੱਚਾ ਜਿਸ ਤਰ੍ਹਾਂ ਹੀ ਰੋਣ ਲੱਗਦਾ ਹੈ ਅਤੇ ਘਰ ਦੇ ਕੰਮਾਂ ਨੂੰ ਨਿਪਟਾਉਣ ਦੇ ਚੱਕਰ ਵਿੱਚ ਮੋਬਾਈਲ ਬੱਚੇ ਦੇ ਹੱਥ ਵਿੱਚ ਫੜਾ ਦਿੰਦੀਆਂ ਹਨ। ਇਸ ਤਰ੍ਹਾਂ ਹੀ ਬੱਚਿਆਂ ਨੂੰ ਫੋਨ ਦੀ ਲੱਤ ਲੱਗ ਜਾਂਦੀ ਹੈ। ਮੋਬਾਈਲ 'ਤੇ ਨਿਕਲਣ ਵਾਲੀਆਂ ਰੇਡੀਏਸ਼ਨ ਕਿੰਨੀਆਂ ਖਤਰਨਾਕ ਹੁੰਦੀਆਂ ਹਨ ਤੁਸੀਂ ਖੁਦ ਹੀ ਅੰਦਾਜ਼ਾ ਲਗਾ ਸਕਦੇ ਹੋ ਕਿ 24 ਘੰਟੇ ਸਾਡੇ ਅਤੇ ਸਾਡੇ ਬੱਚਿਆਂ ਨਾਲ ਰਹਿਣ ਵਾਲਾ ਮੋਬਾਈਲ ਕਿੰਨਾ ਖਤਰਨਾਕ ਹੈ। ਬੱਚਿਆਂ ਨੂੰ ਜ਼ਿਆਦਾ ਤੋਂ ਜ਼ਿਆਦਾ ਦੂਰ ਰੱਖਣਾ ਚਾਹੀਦਾ ਹੈ। ਬੱਚਿਆਂ ਦੁਆਰਾ ਵੀਡੀਓ ਗੇਮਸ ਖੇਡਣ ਦੇ ਫਾਇਦੇ, ਬਹੁਤ ਸਾਰੇ ਬੱਚੇ ਅਤੇ ਕਿਸ਼ੋਰ ਵੀਡੀਓ ਗੇਮਾਂ ਖੇਡਣਾ ਪਸੰਦ ਕਰਦੇ ਹਨ, ਲੇਕਿਨ ਅਸੀਂ ਇਹਨਾਂ ਦੇ ਬਾਰੇ ਵਿੱਚ ਨੁਕਸਾਨ ਜ਼ਿਆਦਾ ਸੁਣਦੇ ਆ ਰਹੇ ਹਾਂ। ਹਰੇਕ ਚੀਜ਼ ਦੇ ਦੋ ਪਹਿਲੂ ਹੁੰਦੇ ਹਨ, ਇੱਕ ਚੰਗਾ ਅਤੇ ਇੱਕ ਬੁਰਾ, ਲੇਕਿਨ ਠੀਕ ਸਮੇਂ ਅਤੇ ਠੀਕ ਤਰੀਕੇ ਨਾਲ ਵੀਡੀਓ ਗੇਮ ਖੇਡਣ ਮਾਨਸਿਕ ਤਣਾਅ ਸਮੱਸਿਆ ਦਾ ਸਮਾਧਾਨ ਇਕਾਗਰਤਾ ਵਿੱਚ ਸੁਧਾਰ ਹੁੰਦਾ ਹੈ। ਇਹ ਤਣਾਅ ਘੱਟ ਕਰਨ ਦਾ ਨਿਰਣੇ ਲੈਣ, ਮਲਟੀਪਲੇਅਰ ਗੇਮਸ ਸਮਾਜਿਕ ਜੜਾਅ ਵਧਾਉਣ ਵਿੱਚ ਮਦਦ ਕਰਦੇ ਹਨ। ਗੇਮ ਦੇ ਦੌਰਾਨ ਇਕਾਗਰਤਾ ਅਤੇ ਯਾਦਾਸ਼ਤ ਜ਼ਿਆਦਾ ਬਿਹਤਰ ਹੋ ਜਾਂਦੀ ਹੈ ਕਿਉਂਕਿ ਪੂਰਾ ਫੋਕਸ ਅਤੇ ਧਿਆਨ ਗੇਮ ਵੱਲ ਬਣਿਆ ਰਹਿੰਦਾ ਹੈ। ਕਈ ਗੇਮਾਂ ਵਿੱਚ ਪਹੇਲੀਆਂ ਅਤੇ ਰਣਨੀਤਿਕ ਚੁਣੌਤੀਆਂ ਨੂੰ ਸੁਲਝਾਉਣਾ ਹੁੰਦਾ ਹੈ, ਜਿਸ ਨਾਲ ਦਿਮਾਗ ਦੀ ਲਾਜ਼ੀਕਲ ਸਮਝ ਮਜ਼ਬੂਤ ਹੁੰਦੀ ਹੈ। ਸਕਰੀਨ 'ਤੇ ਚੱਲ ਰਹੀਆਂ ਗਤੀਵਿਧੀਆਂ ਅਤੇ ਹੱਥਾਂ ਦੇ ਮੂਵਮੈਂਟ ਵਿੱਚ ਤਾਲਮੇਲ ਬਿਹਤਰ ਹੁੰਦਾ ਹੈ। ਮਲਟੀਪਲੇਅਰ ਗੇਮਸ ਅਤੇ ਦੋਸਤਾਂ ਦੇ ਨਾਲ ਜੁੜਨ ਅਤੇ ਟੀਮ ਵਰਕ ਸਿੱਖਣ ਦਾ ਸ਼ਾਨਦਾਰ ਜ਼ਰੀਆ ਹੈ।
कई इस तरह के गेम्स हैं जिहड़े इतिहास भूगोल अते विज्ञान दे नाल जुड़ी जानकारियां नूं मनोरंजक तरीके नाल सिखांदे हन। वीडियो गेम्स खेडण नाल दिमाग तेज हुंदा है, तनाव घट हुंदा है, समस्या हल करन दे हुनर विच सुधार हुंदा है अते फैसले लैण दी समर्था वधदी है। दिमाग दी कार्य प्रणाली विच सुधार हुंदा है अते तेज फैसले लैणा अते व्यक्ति दी प्रति